ਫੁੱਲ ਪੂਜ ਸਮਾਚਾਰ ਵੀਰਮ ਬ੍ਰਹਮਚੀ ਛੇ ਨਮਸਕਾਰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਕਲਾ ਰਾਸ਼ਟਰਪਤੀ ਭਵਨ ਆਯੋਜਿਤ ਬੀਜੇ ਨਾਗਰਿਕ ਪੁਰਸਕਾਰ ਸਮਾਰੋਹ ਪਦਮ ਪੁਰਸਕਾਰ ਪ੍ਰਦਾਨ ਕਰਿਆ ਪਦਮ ਪੁਰਸਕਾਰ ਦੇਸ਼ ਦਾ ਸਰਵੋੱਚ ਨਾਗਰਿਕ ਸਨਮਾਨ ਇੱਕ ਛੇ ਪਾਤਰ ਸ਼੍ਰੇਣੀ ਆਪਣ ਵਿਚੇ ਪਦਮ ਵਿਭੂਸ਼ਣ ਪਦਮ ਭੂਸ਼ਣ ਪਦਮਸ੍ਰੀ ਪੱਤਰਕਾਰ ਪੀ ਨਾਰਾਇਣ ਸਾਹਿਤਯ ਅਤੇ ਸਿੱਖਿਆ ਮਾਟੇ ਪਦਮ ਵਿਭੂਸ਼ਣ ਅਤੇ ਭੂਤਪੁਰ ਨਿਆਧੀਸ਼ ਕੇ ਪੀ ਥਾਮਸ ਨੇ ਸਮਾਜ ਸੇਵਾ ਮਾਟੇ ਪਦਮ ਵਿਭੂਸ਼ਣ ਐਲਾਨ ਕਰਵਾਇਆ

ਵਿਆਸ਼ਾ ਨਵਾਂ ਸੁਪਨਾ ਨਵਾਂ ਯੁੱਗ ਨੇ ਸਿੱਖਿਆ ਨੂੰ ਨਵੀਂ ਦਿਸ਼ਾ ਰਾਸ਼ਟਰੀ ਸਿੱਖਿਆ ਨੀਤੀ 2020 ਆਧਾਰਿਤ ਸਟੇਟ ਕਰਿਕੁਲਮ ਫਰੇਮਵਰਕ SCF ਸਾਥੇ ਗੁਜਰਾਤ ਸਿੱਖਿਆ ਨੂੰ ਨਵੀਂ ਦਿਸ਼ਾ ਤਰਫ ਆਗੇ ਵਧ ਰਿਹਾ ਹੈ ਬਾਲਕ ਨੇ ਸਰਵਾਂਗੀ ਵਿਕਾਸ ਨੂੰ ਸਮਰਪਿਤ ਆ ਅਭਿਆਸ ਕ੍ਰਮ ਗਿਆਨ ਕੌਸ਼ਲ